0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
1: Olive Sonor Radio Network, Qatar's number one Asian radio network.

ਸੋਹਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਅਬ ਆਈ ਐਮ ਨੋਟ ਓਕੇ ਪਰ ਮੁਝੇ ਓਕੇ ਹੋਣੇ ਕੇ ਲਈ ਕਿਆ ਕਰਨਾ ਪੜੇਗਾ ਜ਼ਬਰਦਸਤ ਈਵਨਿੰਗ ਸ਼ੁਰੂ ਕਰਨਾ ਪੜੇਗਾ ਔਰ ਆਪ ਲੋਗ ਉਸੇ ਬਾਤੇ ਕਰਨੀ ਪੜੇਗੀ ਆਪ ਲੋਗੋ ਕੇ ਮੈਸੇਜ ਪੜਨੇ ਪੜੇਗੇ ਫਾਈਨਲੀ ਵੀਕਐਂਡ ਐਂਡ ਹੋ ਚੁੱਕਾ ਹੈ ਜਿਸਕਾ ਵੀ ਮਤਲਬ ਕਿਸੀ ਕੀ ਫਰਾਈਡੇ ਹੋਤੀ ਹੈ ਕਿਸੀ ਕੀ ਸੈਟਰਡੇ ਕੀ ਛੁੱਟੀ ਹੋਤੀ ਹੈ ਤੋ ਸੈਟਰਡੇ ਕੇ ਬਾਰੇ ਮੈਂ ਬਾਤ ਨਹੀਂ ਕਰਤੀ ਕਿਉਂਕਿ ਮੈਂ ਜੈਲਸ ਹੋਤੀ ਹੈ ਅਗਰ ਆਪਕੀ ਸੈਟਰਡੇ ਕੋ ਛੁੱਟੀ ਹੋਤੀ ਹੈ ਤੋ ਸੋ ਯਾ ਕਿਆ ਸਰ ਆਊਗਾ ਆਲਮੋਸਟ ਯੇ ਵੀਕਐਂਡ ਅਬ ਫਿਰ ਸੇ ਇੱਕ ਔਰ ਵੀਕਐਂਡ ਕੀ ਇੰਤਜ਼ਾਰ ਕਰੇਂਗੇ ਹਫਤੇ ਕਾ ਪਹਿਲਾ ਦਿਨ ਹੈ ਆਪ ਲੋਗੋ ਕਾ ਖਤਮ ਹੋ ਗਿਆ ਮੇਰਾ ਵੀ ਚਾਲੂ ਹੈ ਆਪਕੀ ਆਂਖੇ ਬੜੀ ਖੂਬਸੂਰਤ ਹੈ